ਸਿਰਾ ਕੀ ਦੋ ਦੋ ਚੁੱਟੀਆਂ ਕਾਲੇ ਛਵਲਾ ਸੋ ਮੋ ਕਾਲ ਕੰਗੂਰੀ ਪਟੀਆਂ ਪਾਰੇ ਠਾਣੇ ਛਵਲਾ ਸੋ ਮੋ ਕਾਲ ਕੇ ਪਟੀਆਂ ਪਾਰ